0: परदेसी है ना कहीं के टुर गई है?
1: फिलहाल तो नहीं आई।
0: ठीक है,
1: पर यार सानू भी टाइम दे दिया कर।
0: दे दे दे तेनू टाइम, चाह पिलानी पाऊगी।
1: चाचा जी दो स्पेशल चा।
0: आज स्पेशल चा मैं पिया रहे हैं। खैर है,
1: स्पेशल बंदा जो आया मेरे को।
0: स्पेशल बंदा तो हले आना है, आज लेट नहीं होगी वैसे थोड़ा जा?
1: ਇਹ ਤਾਂ ਫਿਰ ਤੁਹਾਨੂੰ ਹੀ ਪਤਾ ਹੋਇਆ।
0: ਮੈਂ ਤੇ ਘਬਰਾ ਗਿਆ, ਮੈਂ ਕਿਹਾ ਲੈ ਲੱਗਦਾ ਟੂਗੀ ਹੋਣੀ ਜਾਣ ਤੋਂ ਪਹਿਲਾਂ।
1: ਇੰਨਾ ਟਾਈਮ ਸਾਨੂੰ ਵੀ ਦੇ ਦਿਆ ਕਰੋ
0: ਯਾਰ। ਤੂੰ ਮੇਰੀ ਘੜੀ ਲੈ ਲੈ।
1: ਨਹੀਂ ਘੜੀ ਨਹੀਂ।
0: ਗਰਮ ਗਰਮ ਚਾਹ
1: ਲੈ ਵੀ ਆ ਗਈ।

0: 101.1 FM, your location for maximum music.
1: ਅੱਜ ਬੜੇ ਦਿਨਾਂ ਬਾਅਦ ਆਈ ਕਾਲਜ ਦੀ ਯਾਦ, ਕੀ ਜ਼ਿੰਦਗੀ ਪਿਆਰੀ ਸੀ।

ਮੁਲਾਕਾਤਾਂ ਸਾਰੀਆਂ ਤੈਨੂੰ ਸਤਾਉਣੀਆਂ ਪਰ ਮੈਂ ਤੇ ਮੱਥੋਂ ਲਾ ਲੀਆਂ ਜਿਹੜਾ ਸੀ ਮੇਰੇ ਦਿਲ ਚ ਸ਼ਹਿਰ ਹੋਣਾ ਬਾਹਰ ਨੀ ਮੈਂ ਢਾਹਤਾ ਸੀ ਸਾਰਾ ਤੇਰੇ ਜਾਣ ਤੋਂ ਬਾਹਰ ਨੀ ਮੈਂ ਦਿੱਤਾ ਤੇਰਾ ਸਾਥ ਤੈਨੂੰ ਦਰਿੰਦ ਤੇ ਰਾਤ ਦਿੱਤੀ ਇੰਨੀ ਆਪਣੀ ਜਾਨ ਜਿੰਨੀ ਕਿਸੇ ਨੂੰ ਕਦੀ ਨੀ ਦਿੱਤੀ ਪਰ ਹੋਈ ਉਹੀ ਫਿਰ ਆਖੀ ਚ ਮੇਰੇ ਨਾਲ ਜਿਹੜੀ ਸ਼ਾਇਦ ਮੈਂ ਵੀ ਕਿਸੇ

ਦੇਣਾ ਕਰਜ਼ ਨੀ ਮੈਂ ਤੇਰਾ ਜੋ ਤੂੰ ਵੇਖੀ ਐਵੇਂ ਪੁੱਛੇ ਕਾਨੂੰ ਲੇਟ ਤੂੰ ਐਵੇਂ ਤੇ ਨਾ ਵੇਖ ਮੈਨੂੰ ਥੋੜਾ ਥੋੜਾ ਲੱਗਦਾ ਜੇ ਫੇਕ ਮੈਨੂੰ

0: परदेसी है ना कहीं के, टुरकी है
1: फिलहाल तो नहीं आई।
0: ए ठीक है,
1: पर यार सानू भी टाइम दे दिया कर।
0: दे दिंदे आ तेनू टाइम, चाह पिलानी पाऊगी।
1: चाचा जी दो स्पेशल चा।
0: आज स्पेशल चा मैं पे आ रहे हैं, खैर है।
1: स्पेशल बंदा जो आया मेरे को।
0: स्पेशल बंदा तो हले आना है, आज लेट नहीं होगी वैसे थोड़ा जा।
1: ਇਹ ਤਾਂ ਫਿਰ ਤੁਹਾਨੂੰ ਹੀ ਪਤਾ ਹੋਇਆ।
0: ਮੈਂ ਤੇ ਘਬਰਾ ਗਿਆ, ਮੈਂ ਕਿਹਾ ਲੈ ਲੱਗਦਾ ਟੂਰ ਵੀ ਹੋਣੀ ਜਾਣ ਤੋਂ ਪਹਿਲਾਂ।
1: ਇੰਨਾ ਟਾਈਮ ਸਾਨੂੰ ਵੀ ਦੇ ਦਿਆ ਕਰੋ
0: ਯਾਰ, ਤੂੰ ਮੇਰੀ ਘੜੀ ਲੈ ਲੈ।
1: ਨਹੀਂ ਘੜੀ ਨਹੀਂ।
0: ਗਰਮ ਗਰਮ ਚਾਹੀਦੀ।
1: ਲੈ ਵੀ ਆ ਗਈ।